0: ਦੇ ਹਸਤੇ ਜਲ ਮਾਦਾ
1: ਸਿੰਘ ਜੀ ਦਾ ਰਾਈਟ ਹੈਂਡ ਵਾਟਰ ਸਿੰਘ ਜੀ ਤੇ ਦੇਵਾ ਸ਼ਾਂਤੀ ਦਾ ਤੁਸ਼ਟ ਦਾ ਪੁਸ਼ਟ ਦਾ ਸੰਕਲਪ ਸਿੱਧੀ ਦਾ ਭਵ ਨਿਤਯਮੇਵ
0: ਦੇਵਾ
1: ਐਂਡ ਡ੍ਰੌਪ ਵਾਟਰ
0: ਹੱਥ ਨਾਲ ਜਲਦਾ ਕਰ
1: ਅਗੇਨ ਵਾਟਰ ਇਨ ਦਾ ਰਾਈਟ ਹੈਂਡ ਔਰ ਵਿਨਿਯੋਗ
0: ਮਧੂ ਛੰਦਾ ਰਿਸ਼ੀ ਇੰਦ੍ਰ ਦੇਵਤਾ ਮਰੁਦਗਣ ਦੇਵਤਾ ਛੰਦ ਗਾਇਤ੍ਰੀ ਅਭਿਸ਼ਟ ਸੰਕਲਪ ਸੇ ਸਿੱਧਿਰਥ ਮਾਹੇਸ਼ਵਰ ਮਹਾਦੇਵਸ ਮੰਦਿਰ ਨਿਰਮਾਣਾਰਥ ਭੂਮਿ ਪੂਜನ ಯಜ್ಞ ಸಿದ್ಧಿರ್ಥ ಹೋಮಂ ಜಪ ಯಜ್ಞ ಮಯ ಕರಿಷ್ಯೇ
1: ಡ್ರಾಪ್ ದ ವಾಟರ್ ಅಗೇನ್ ಯಜಾಗ್ರದೋ ಅಗೇನ್ ವಾಟರ್
0: ಯಜಾ